ਪ੍ਰਸਤਗੀ ਤੋਂ ਬਾਅਦ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਰਿਪੋਰਟ। ਇਹ ਰਿਪੋਰਟ ਹੈ ਭਾਜਪਾ ਦੀ ਜਿੱਤ ਤੇ ਅਗਲਾ ਟੀਚਾ। ਭਾਰਤੀ ਜਨਤਾ ਪਾਰਟੀ ਦੀ ਰਵਾਇਤੀ ਰਣਨੀਤੀ ਕਾਰਨ ਪੱਛਮੀ ਬੰਗਾਲ ਦੀ ਜੁਝਾਰੂ ਤੇ ਕਾਗ ਸਿਆਸਤਦਾਨ ਮਮਤਾ ਬੈਨਰਜੀ ਚੋਣਾਂ ਜਿੱਤ ਨਹੀਂ ਸਕੀ। ਇਸ ਨਾਲ TMC ਦੇ 15 ਸਾਲਾਂ ਤੋਂ ਲਗਾਤਾਰ ਚੱਲੇ ਆ ਰਹੇ ਸ਼ਾਸਨ ਦਾ ਅੰਤ ਹੋ ਗਿਆ। ਭਗਵਾ ਪਾਰਟੀ ਨੇ ਨਾ ਸਿਰਫ ਤ੍ਰਿਣਮੂਲ ਕਾਂਗਰਸ ਦੇ ਕੇਂਦਰੀ ਜ਼ਿਲ੍ਹੇ ਦੇ ਵਿੱਚ ਸੰਨ ਲਾਈ ਹੈ, ਸਗੋਂ ਪਹਿਲਾਂ ਹੀ ਕਮਜ਼ੋਰ ਵਿਰੋਧੀ ਧਿਰ ਨੂੰ ਜ਼ੋਰਦਾਰ ਝਟਕਾ ਵੀ ਦਿੱਤਾ ਹੈ। ਭਾਜਪਾ ਨੇ ਆਪਣੀ ਜਥੇਬੰਦਕ ਤਾਕਤ ਦਾ ਭਰਪੂਰ ਲਾਹਾ ਲੈਂਦਿਆਂ ਇਸ ਚੋਣ ਮੁਹਿੰਮ ਉੱਤੇ ਪੂਰਾ ਜ਼ੋਰ ਲਾਇਆ। ਪਾਰਟੀ ਦੀ ਕੇਂਦਰੀ ਲੀਡਰਸ਼ਿਪ, ਖਾਸ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੋਟਰਾਂ ਨੂੰ ਇਹ ਯਕੀਨ ਦਿਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਕਿ ਸੂਬੇ ਨੂੰ ਅਸਲ ਵਿੱਚ ਬਦਲਾਅ ਦੀ ਸਖ਼ਤ ਲੋੜ ਹੈ। ਦੂਜੇ ਪਾਸੇ ਮਮਤਾ ਬੈਨਰਜੀ ਦੀ ਚੋਣ ਮੁਹਿੰਮ ਮੁੱਖ ਤੌਰ ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੁਆਲੇ ਕੇਂਦਰਿਤ ਰਹੀ, ਕਿਉਂਕਿ ਲਗਭਗ 90 ਲੱਖ ਨਾਂ ਵੋਟਰ ਸੂਚੀ ਵਿੱਚੋਂ ਕੱਟੇ ਗਏ ਸਨ। ਇਸ ਵਿਵਾਦਪੂਰਨ ਤੇ ਗੁੰਝਲਦਾਰ ਕਵਾਇਦ ਨੂੰ ਮਮਤਾ ਬੈਨਰਜੀ ਨੇ ਆਪਣਾ ਵੋਟ ਬੈਂਕ ਘਟਾਉਣ ਦੀ ਕੇਂਦਰ ਦੀ ਚਾਲ ਦੱਸਿਆ ਸੀ, ਜਿਸਨੇ ਚੋਣ ਨਤੀਜਿਆਂ ਉੱਤੇ ਬਹੁਤ ਹੀ ਡੂੰਘਾ ਅਸਰ ਪਾਇਆ। ਮਮਤਾ ਵੱਲੋਂ ਕਾਂਗਰਸ ਅਤੇ ਖੱਬੇ ਪੱਖੀ ਪਾਰਟੀਆਂ ਨਾਲ ਕੋਈ ਸਮਝੌਤਾ ਨਾ ਕਰਕੇ ਇਕੱਲਿਆਂ ਚੋਣ ਲੜਨ ਦਾ ਫੈਸਲਾ ਵੀ ਅੰਤ ਵਿੱਚ ਭਾਜਪਾ ਦੇ ਪੱਖ ਵਿੱਚ ਹੋਇਆ। ਭਾਜਪਾ ਨੇ ਪੱਛਮੀ ਬੰਗਾਲ ਵਿੱਚ ਤਾਂ ਵੱਡੀ ਸਫਲਤਾ ਹਾਸਲ ਕਰ ਲਈ ਹੈ, ਪਰ ਦੱਖਣੀ ਭਾਰਤ ਵਿੱਚ ਇਹ ਆਪਣਾ ਆਧਾਰ ਵਧਾਉਣ ਲਈ ਹਾਲੇ ਵੀ ਜਦੋ ਜਹਿਦ ਕਰ ਰਹੀ ਹੈ। ਕੇਰਲਾ ਵਿੱਚ ਭਾਜਪਾ ਨੇ 3 ਵਿਧਾਨ ਸਭਾ ਸੀਟਾਂ ਤੇ ਜਿੱਤ ਹਾਸਲ ਕੀਤੀ ਹੈ, ਜਦਕਿ ਸਾਲ 2021 ਦੀਆਂ ਚੋਣਾਂ ਵਿੱਚ ਇੱਥੇ ਪਾਰਟੀ ਦਾ ਖਾਤਾ ਵੀ ਨਹੀਂ ਸੀ ਖੁੱਲਿਆ ਤੇ ਤਾਮਿਲਨਾਡੂ ਵਿੱਚ ਮਹਿਜ਼ 1 ਸੀਟ ਤੇ ਸਿਮਟ ਗਈ ਸੀ। ਇਸ ਦੇ ਬਾਵਜੂਦ ਇਸ ਨੂੰ DMK ਆਗੂ ਅਤੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ MK ਸਟਾਲਿਨ ਦੇ ਸੱਤਾ ਤੋਂ ਬਾਹਰ ਹੋਣ ਤੋਂ ਰਾਹਤ ਮਹਿਸੂਸ ਹੋਈ ਹੈ, ਕਿਉਂਕਿ ਸਟਾਲਿਨ ਦਾ ਪਿਛਲੇ 5 ਸਾਲਾਂ ਦੌਰਾਨ ਕੇਂਦਰ ਨਾਲ ਲਗਾਤਾਰ ਟਕਰਾਅ ਬਣਿਆ ਰਿਹਾ ਸੀ। ਬੰਗਾਲ, ਕੇਰਲਾ ਅਤੇ ਤਾਮਿਲਨਾਡੂ ਵਿੱਚ ਸਥਾਪਤੀ ਵਿਰੋਧੀ ਲਹਿਰ ਨੇ ਅਹਿਮ ਭੂਮਿਕਾ ਨਿਭਾਈ, ਪਰ ਅਸਾਮ ਵਿੱਚ ਭਾਜਪਾ ਨੂੰ ਇਸ ਕਾਰਕ ਨੂੰ ਮਾਤ ਦਿੰਦਿਆਂ ਆਪਣੀ ਸੱਤਾ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੀ। ਕੇਰਲਾ ਵਿੱਚ ਕਾਂਗਰਸ ਦੀ ਅਗਵਾਈ ਹੇਠਲੇ ਯੂਨਾਈਟਿਡ ਡੈਮੋਕ੍ਰੈਟਿਕ ਫਰੰਟ ਦੀ ਜਿੱਤ ਨੇ ਪੁਰਾਣੀ ਇਤਿਹਾਸਕ ਪਾਰਟੀ ਨੂੰ ਜਸ਼ਨ ਮਨਾਉਣ ਦਾ ਕੁਝ ਮੌਕਾ ਜ਼ਰੂਰ ਦਿੱਤਾ। ਹਾਲਾਂਕਿ ਪੱਛਮੀ ਬੰਗਾਲ ਵਿੱਚ ਇੱਕ ਵਾਰ ਫਿਰ ਇਸ ਦਾ ਪੂਰੀ ਤਰ੍ਹਾਂ ਸਫਾਇਆ ਹੋ ਗਿਆ। ਸਟਾਲਿਨ ਅਤੇ ਮਮਤਾ ਦੀ ਹਾਰ ਦੇ ਸਿੱਧੇ ਮਾਣੇ ਇਹ ਹਨ ਕਿ ਵਿਰੋਧੀ ਧਿਰਾਂ ਦੇ ਇੰਡੀਆ ਗੱਠਜੋੜ ਦੀ ਕਮਾਨ ਹਾਲੇ ਵੀ ਕਾਂਗਰਸ ਦੇ ਹਾਥੀ ਰਹੇਗੀ। ਭਾਜਪਾ ਲਈ ਹੁਣ ਅਗਲਾ ਨਿਸ਼ਾਨਾ ਯਕੀਨੀ ਤੌਰ ਤੇ ਪੰਜਾਬ ਹੋਵੇਗਾ, ਜਿੱਥੇ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਸਫਾਂ ਵਿੱਚ ਸੰਨ ਲਾ ਕੇ ਆਪਣੇ ਪੈਰ ਪਸਾਰਨ ਲਈ ਪੂਰੀ ਸਰਗਰਮੀ ਨਾਲ ਜੁਟੀ ਹੋਈ ਹੈ। ਇਹ ਸੀ ਪ੍ਰੋਗਰਾਮ ਦੇ ਵਿੱਚ ਇੱਕ ਰਿਪੋਰਟ ਤੇ ਲਓ ਹੁਣ ਸੁਣਦੇ ਹਾਂ ਇੱਕ ਗੀਤ।

ਹਾਂਜੀ, ਇਸ ਗੀਤ ਤੋਂ ਬਾਅਦ ਸਾਂਝੀ ਕਰਨ ਜਾ ਰਹੇ ਹਾਂ ਨਫ਼ਰਤੀ ਭਾਸ਼ਣ 'ਤੇ ਰੋਕ, ਇੱਕ ਰਿਪੋਰਟ। ਭਾਰਤ ਦੇ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਮੌਜੂਦਾ ਕਾਨੂੰਨੀ ਪ੍ਰਬੰਧ ਜਨਤਕ ਵਿਵਸਥਾ ਦੇ ਨਾਲ ਨਾਲ ਫਿਰਕੂ ਸਦਭਾਵਨਾ ਲਈ ਖਤਰਾ ਬਣਨ ਵਾਲੇ ਨਫ਼ਰਤ ਭਰੇ ਭਾਸ਼ਣਾਂ ਨਾਲ ਨਜਿੱਠਣ ਲਈ ਕਾਫ਼ੀ ਹੈ। ਕਾਰਜਪਾਲਿਕਾ 'ਤੇ ਜ਼ਿੰਮੇਵਾਰੀ ਪਾਉਂਦੇ ਹੋਏ ਅਦਾਲਤ ਨੇ ਕਾਨੂੰਨਾਂ ਦੇ ਲਾਗੂ ਕਰਨ ਦੇ ਵਿੱਚ ਅਸਾਵੇਂਪਣ ਨੂੰ ਵੱਡੀ ਚਿੰਤਾ ਦੱਸਿਆ। ਸੁਪਰੀਮ ਕੋਰਟ ਨੇ ਨੈਤਿਕ ਚੇਤਾਵਨੀ ਦਿੰਦਿਆਂ ਕਿਹਾ ਕਿ ਨਫ਼ਰਤੀ ਭਾਸ਼ਣ ਭਾਈਚਾਰੇ ਦੇ ਸੰਵਿਧਾਨਕ ਮੁੱਲ ਦੇ ਮੂਲ ਰੂਪ ਵਿੱਚ ਵਿਰੋਧੀ ਹਨ। ਇਸ ਦਾ ਸੰਦੇਸ਼ ਸਪਸ਼ਟ ਹੈ, ਸੱਭਿਅਕ ਬੋਲਚਾਲ ਨੂੰ ਲੱਗਣ ਵਾਲਾ ਖੋਰਾ ਗਣਰਾਜ ਦੀ ਨੀਂਹ 'ਤੇ ਵਾਰ ਕਰਦਾ ਹੈ। ਚੋਣਵੇਂ ਰੂਪ ਵਿੱਚ ਲਾਗੂ ਕੀਤੇ ਜਾਣ ਵਾਲੇ ਜਾਂ ਕਾਰਗਰ ਸਾਬਤ ਨਾ ਹੋਣ ਵਾਲੇ ਕਾਨੂੰਨ ਵੀ ਉਹਨਾਂ ਕਾਨੂੰਨਾਂ ਵਾਂਗ ਹੀ ਬੇਅਸਰ ਹੁੰਦੇ ਹਨ ਜਿਨ੍ਹਾਂ ਨੂੰ ਲਾਗੂ ਨਹੀਂ ਕੀਤਾ ਗਿਆ ਹੁੰਦਾ। ਕਾਰਜਪਾਲਿਕਾ ਖਾਸ ਕਰਕੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਡਰ ਜਾਂ ਪੱਖਪਾਤ ਤੋਂ ਬਿਨਾਂ ਕੰਮ ਕਰਨਾ ਚਾਹੀਦਾ ਹੈ। ਹਾਲਾਂਕਿ ਨਫ਼ਰਤ ਭਰੇ ਭਾਸ਼ਣਾਂ ਨੂੰ ਰੋਕਣ ਲਈ ਸਰਕਾਰਾਂ ਵੱਲੋਂ ਕੀਤੇ ਗਏ ਯਤਨਾਂ ਵਿੱਚ ਬਹੁਤ ਕੁਝ ਲੋੜੀਂਦਾ ਛੱਡ ਦਿੱਤਾ ਗਿਆ। ਤਾਕਤਵਰ ਸਿਆਸਤਦਾਨ ਅਕਸਰ ਵੰਡ ਪਾਉਣ ਵਾਲੀਆਂ ਅਤੇ ਫਿਰਕੂ ਮਾਹੌਲ ਸਿਰਜਣ ਵਾਲੀਆਂ ਟਿੱਪਣੀਆਂ ਕਰਕੇ ਬਚ ਜਾਂਦੇ ਹਨ ਕਿਉਂਕਿ ਪੁਲਿਸ ਉਹਨਾਂ ਵਿਰੁੱਧ ਕਾਰਵਾਈ ਕਰਨ ਤੋਂ ਝਿਜਕਦੀ ਹੈ। ਨਿਆਂਪਾਲਿਕਾ ਨੂੰ ਫਰਜ਼ ਪ੍ਰਤੀ ਇਸ ਗੰਭੀਰ ਅਣਗਹਿਲੀ 'ਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਇਸ ਦੀ ਸਖ਼ਤ ਨਿਖੇਧੀ ਵੀ ਕਰਨੀ ਚਾਹੀਦੀ ਹੈ। ਜਦੋਂ ਅਪਰਾਧੀਆਂ ਨੂੰ ਸਜ਼ਾ ਨਹੀਂ ਮਿਲਦੀ ਤਾਂ ਕਾਨੂੰਨੀ ਪ੍ਰਬੰਧ ਅਤੇ ਅਜਿਹੀਆਂ ਸੰਸਥਾਵਾਂ ਵਿੱਚ ਲੋਕਾਂ ਦਾ ਭਰੋਸਾ ਕਮਜ਼ੋਰ ਹੁੰਦਾ ਜਾਂਦਾ ਹੈ। ਅਦਾਲਤ ਵੱਲੋਂ ਨਵੀਆਂ ਕਾਨੂੰਨੀ ਵਿਧੀਆਂ ਬਣਾਉਣ ਤੋਂ ਇਨਕਾਰ ਕਰਨ ਨਾਲ ਜ਼ਿੰਮੇਵਾਰੀ ਵਿਧਾਨ ਸਭਾ 'ਤੇ ਆ ਜਾਂਦੀ ਹੈ। ਹੁਣ ਸੰਸਦ ਨੇ ਇਹ ਫੈਸਲਾ ਕਰਨਾ ਹੈ ਕਿ ਕੀ ਅਜਿਹੇ ਯੁੱਗ ਵਿੱਚ ਪ੍ਰਬੰਧਾਂ ਦਾ ਮੌਜੂਦਾ ਢਾਂਚਾ ਕਾਫ਼ੀ ਹੈ ਜਿੱਥੇ ਡਿਜੀਟਲ ਪਲੇਟਫਾਰਮਾਂ ਰਾਹੀਂ ਨਫ਼ਰਤੀ ਭਾਸ਼ਣ ਤੇਜ਼ੀ ਨਾਲ ਅਤੇ ਵਧੇਰੇ ਦੂਰ ਤੱਕ ਪਹੁੰਚ ਰਹੇ ਹਨ। ਜੇਕਰ ਕੋਈ ਖਾਮੀ ਹੈ ਤਾਂ ਉਸਨੂੰ ਕਾਨੂੰਨ ਤਹਿਤ ਇਸ ਤਰੀਕੇ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੀਆਂ ਲਾਪਰਵਾਹੀ ਨਾਲ ਕੀਤੀਆਂ ਟਿੱਪਣੀਆਂ ਅੱਗ ਦੇ ਵਿੱਚ ਘਿਓ ਪਾਉਣ ਵਾਲਾ ਕੰਮ ਕਰ ਸਕਦੀਆਂ ਹਨ। ਨਫ਼ਰਤੀ ਭਾਸ਼ਣਾਂ ਦਾ ਮੁਕਾਬਲਾ ਕਰਨ ਲਈ ਸਮੂਹਕ ਯਤਨਾਂ ਦੀ ਲੋੜ ਹੈ। ਸਟੇਟ ਨੂੰ ਨਿਰਪੱਖਤਾ ਨਾਲ ਕਾਨੂੰਨ ਲਾਗੂ ਕਰਨਾ ਚਾਹੀਦਾ ਹੈ, ਵਿਧਾਨ ਪਾਲਕਾਂ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਭਾਈਚਾਰਕ ਸਾਂਝ ਬਣਾਈ ਰੱਖਣੀ ਚਾਹੀਦੀ ਹੈ। ਜਦੋਂ ਵੀ ਲੋਕਤੰਤਰ ਅਤੇ ਬਾਕੀ ਕੰਮ ਕਮਜ਼ੋਰ ਪੈਣ ਲੱਗਣ ਤਾਂ ਨਿਆਂਪਾਲਿਕਾ ਨੂੰ ਦਖਲ ਦੇਣਾ ਚਾਹੀਦਾ ਹੈ। ਇਸੀ ਪ੍ਰੋਗਰਾਮ ਦੇ ਵਿੱਚ ਇੱਕ ਰਿਪੋਰਟ ਤੇ ਲਓ ਹੁਣ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ। ਆਪ ਜੀ ਨੂੰ ਸੁਣਾਉਂਦੇ ਹਾਂ ਇੱਕ ਹੋਰ ਗੀਤ।

ਧਮਕੀ ਤੋਂ ਬਾਅਦ ਪੇਸ਼ ਕਰਨ ਜਾ ਰਹੇ ਹਾਂ ਰਿਪੋਰਟ। ਇਹ ਰਿਪੋਰਟ ਹੈ UAE ਦਾ ਸਖ਼ਤ ਫੈਸਲਾ। ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਦੌਰਾਨ ਸੰਯੁਕਤ ਅਰਬ ਅਮੀਰਾਤ ਨੇ ਦੂਰਦੇਸ਼ੀ ਵਾਲਾ ਸਖ਼ਤ ਫੈਸਲਾ ਲਿਆ। UAE ਨੇ ਪੈਟਰੋਲੀਅਮ ਬਰਾਮਦਕਾਰ ਮੁਲਕਾਂ ਦੇ ਸੰਗਠਨ OPEC ਤੋਂ ਤੋੜ ਵਿਛੋੜਾ ਕਰਨ ਦਾ ਫੈਸਲਾ ਕੀਤਾ ਹੈ, ਜਿਸ ਵਿੱਚ ਰੂਸ ਵਰਗੇ ਉਸਦੇ ਸਹਿਯੋਗੀ ਦੇਸ਼ ਸ਼ਾਮਲ ਹਨ। ਦੂਜੇ ਪਾਸੇ ਇਸ ਖਿੱਤੇ ਵਿੱਚ ਜੰਗ ਲੱਗੀ ਨੂੰ ਹੁਣ ਤੀਜਾ ਮਹੀਨਾ ਸ਼ੁਰੂ ਹੋ ਗਿਆ, ਜਿਸ ਨੇ ਤੇਲ ਉਤਪਾਦਨ ਦੇ ਮਾਮਲੇ ਵਿੱਚ ਕੁੱਲ ਆਲਮ ਵਿੱਚ ਵੱਡੀ ਪੱਧਰ 'ਤੇ ਊਰਜਾ ਪੂਰਤੀ ਦਾ ਸੰਕਟ ਖੜਾ ਕਰਨ ਦੇ ਨਾਲ ਨਾਲ ਸੰਯੁਕਤ ਅਰਬ ਅਮੀਰਾਤ ਅਤੇ ਸਾਊਦੀ ਅਰਬ ਸਮੇਤ ਸਮੂਹ ਖਾੜੀ ਮੁਲਕਾਂ ਵਿੱਚ ਤਣਾਅ ਨੂੰ ਵੀ ਉਜਾਗਰ ਕੀਤਾ। ਸੁਡਾਨ, ਸੋਮਾਲੀਆ ਅਤੇ ਯਮਨ ਵਿੱਚ ਚੱਲ ਰਹੀ ਖਿੱਚੋਤਾਣ ਕਾਰਨ OPEC ਦੇ ਆਗੂ ਦੇਸ਼ ਰਿਆਦ ਨਾਲ ਆਬੂਧਾਬੀ ਦੇ ਸੰਬੰਧ ਪਿਛਲੇ ਸਾਲਾਂ ਤੋਂ ਵਿਗੜਦੇ ਆ ਰਹੇ ਹਨ। ਸੰਯੁਕਤ ਅਰਬ ਅਮੀਰਾਤ ਦੀ ਅਮਰੀਕਾ ਅਤੇ ਇਜ਼ਰਾਈਲ ਨਾਲ ਵੱਧਦੀ ਨਜ਼ਦੀਕੀ ਵੀ ਇਸ ਦਾ ਮੁੱਖ ਕਾਰਨ ਹੈ, ਜਿਸ ਨੇ ਖਾੜੀ ਖਿੱਤੇ ਦੇ ਵਿੱਚ ਤਣਾਅ ਨੂੰ ਹੋਰ ਹਵਾ ਦਿੱਤੀ ਹੈ। UAE ਵੱਲੋਂ ਉਕਤ ਸਮੂਹ ਛੱਡਣ ਨਾਲ ਤੇਲ ਬਾਜ਼ਾਰ ਵਿੱਚ OPEC ਦੀ ਪਕੜ ਕਮਜ਼ੋਰ ਹੋ ਸਕਦੀ ਹੈ, ਕਿਉਂਕਿ ਇਸ ਨਾਲ ਆਬੂਧਾਬੀ OPEC ਵੱਲੋਂ ਪੂਰਤੀ ਅਤੇ ਮੰਗ ਵਿੱਚ ਸੰਤੁਲਨ ਕਾਇਮ ਕਰਨ ਲਈ ਲਾਗੂ ਕੋਟੇ ਦੀ ਸ਼ਰਤ ਤੋਂ ਮੁਕਤ ਹੋ ਜਾਵੇਗਾ। ਇਸ ਦੇ ਨਾਲ ਹੀ ਇਹ ਆਜ਼ਾਦ ਤੇਲ ਉਤਪਾਦਕ ਵਜੋਂ UAE, ਅਮਰੀਕਾ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋ ਜਾਵੇਗਾ। ਹਾਲਾਂਕਿ ਹੋਮਸ ਜਲਮਾਰਗ ਤੋਂ ਸਮੁੰਦਰੀ ਬੇੜਿਆਂ ਦੀ ਆਵਾਜਾਈ ਬੰਦ ਹੋਣ ਦਾ ਮਤਲਬ ਹੈ ਕਿ ਆਬੂਧਾਬੀ ਨੂੰ ਉਤਪਾਦਨ ਅਤੇ ਬਰਾਮਦ ਵਧਾਉਣ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ। ਖੈਰ, ਮੌਜੂਦਾ ਸਮੇਂ ਦੇ ਵਿੱਚ OPEC ਅੱਗੇ ਆਪਣੇ ਮੈਂਬਰਾਂ ਨੂੰ ਇਕਜੁੱਟ ਰੱਖਣ ਦੀ ਚੁਣੌਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਸ ਸੰਗਠਨ ਦੇ ਖਿਲਾਫ ਸਖ਼ਤ ਰੁੱਖ ਅਪਣਾਉਣ ਲਈ ਤਿਆਰ ਬੈਠਾ ਹੈ। ਇਸ ਸੰਗਠਨ ਤੇ ਟਰੰਪ ਨੇ ਤੇਲ ਕੀਮਤਾਂ ਵਧਾ ਕੇ ਬਾਕੀ ਦੁਨੀਆ ਨੂੰ ਲੁੱਟਣ ਦਾ ਦੋਸ਼ ਲਾਇਆ। ਉਸਨੇ ਇਹ ਵੀ ਕਿਹਾ ਹੈ ਕਿ OPEC ਦੀਆਂ ਤੇਲ ਨੀਤੀਆਂ ਕਾਰਨ ਅਮਰੀਕਾ ਖਾੜੀ ਮੁਲਕਾਂ ਨੂੰ ਫੌਜੀ ਸਹਾਇਤਾ ਦੇਣ ਦੇ ਫੈਸਲੇ ਦੀ ਸਮੀਖਿਆ ਕਰ ਸਕਦਾ ਹੈ। ਇਸ ਘਟਨਾਕ੍ਰਮ ਨੇ ਭਾਰਤ ਲਈ ਨਵੇਂ ਰਾਹ ਖੋਲ੍ਹ ਦਿੱਤੇ ਹਨ, ਕਿਉਂਕਿ ਭਾਰਤ ਦੇ ਸੰਯੁਕਤ ਅਰਬ ਅਮੀਰਾਤ ਨਾਲ ਊਰਜਾ ਖੇਤਰ ਵਿੱਚ ਮਜ਼ਬੂਤ ਸੰਬੰਧ ਹਨ। ਨਵੀਂ ਦਿੱਲੀ ਨੂੰ ਤੇਲ ਖੇਤਰ ਵਿੱਚ ਹੋ ਰਹੇ ਬਦਲਾਵਾਂ ਦਾ ਲਾਭ ਚੁੱਕਣ ਦੇ ਲਈ ਸੂਝਬੂਝ ਤੋਂ ਕੰਮ ਲੈਣਾ ਚਾਹੀਦਾ ਹੈ। ਇਹ ਸੀ ਪ੍ਰੋਗਰਾਮ ਦੇ ਵਿੱਚ ਆਖਰੀ ਰਿਪੋਰਟ। ਹੁਣ ਸਾਡਾ ਪ੍ਰੋਗਰਾਮ ਵੀ ਇੱਥੇ ਹੀ ਖਤਮ ਹੋਣ ਜਾ ਰਿਹਾ। ਅਗਲੇ ਹਫ਼ਤੇ ਆਪ ਜੀ ਦੀ ਸੇਵਾ ਦੇ ਵਿੱਚ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ। ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਹਿੰਦੇ ਸਮੇਂ ਦੇ ਲਈ ਲਓ ਸੁਣਦੇ ਹਾਂ ਇਹ ਗੀਤ।